0: ਅੰਗੇ ਵੇਰੀ ਰਸ ਖਲਾ ਗਿਆ ਮੇ ਤੋ ਦੇਬਸ ਵੀ ਦੇ ਖਸਮੁਨ ਏ ਬਹੀ ਮੁਮਿਨੁਨਾ ਇ ਕਾਫਿਰੁਨ ਫਾਹੇ ਕਾਫਿਰ ਮੀ ਹੁਨ ਅਲੀਫਾਨੁਗੇ ਫੇਰਾਂਤ ਕੇ ਤਯਾਰ ਕੁਰਬਾ ਫਾਵੇ ਅਦਿ ਏਵਰੰਗੇ ਬੋਥਗੇ ਮੱਚ ਖੇਕੀ ਕੇਕੀ ਹੁਰੀ ਹੂਨ ਫਿੰਗ ਉਹ ਸਵਾ ਹੁਟੇ
1: يصهر به ما في بطونهم والجلود
0: اين اورينگه باندو تاگاوا تکچاي حنت ويروا هوتي
1: ولهم مقامع من حديد
0: ادي اورين نٹھکا دگندو چابو پتکے بے

0: ਰੱਕਾ ਕੋ ਫੋਨ ਫੈਸਾ ਹੈ ਜ਼ਕਾ ਦੇ ਕੁ ਵਾਜਿਬ ਵਾਣਾ ਤਾ
1: ਹਜ ਦਿਉ ਮਟਕ ਅਦਕਾ ਫੋਨ ਫੈਸਾ ਹੈ ਜ਼ਕਾ ਦੇ ਕੇ ਨਤਾ
0: ਅਤੁ ਗੋ ਨ ਗਹਨਾਈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੋਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: होमधु गे हिंदुनो दिह कटतिरी हूं रिपीट होमधु गेरे दिहे जायरो आदि होनहिर धोगे मेंदुरो एके जायरो
5: इन हा सतरस्तेक 49 किलोहर्ट्ज मीडियम वेव आदि 98 मेगाहर्ट्ज एफएम बैंड हा माइकनी दिवी राज्य गडो